ਹੋ ਰਿਹਾ ਦਸ ਮੈਂ ਪ੍ਰੋਗਰਾਮ ਸਰ ਨੇ ਜੁੜੀ ਕਰ ਜੁੜੀ ਗਈ ਵਾਲੇ ਨਾ ਵਾਲੇ ਨਾ ਕੋਈ ਆਗ ਲਗਾਨੇ ਕੀ ਕਿਆ ਜ਼ਰੂਰਤ ਥੀ ਦਿਲ ਜਨਾਨੇ ਕੀ ਕਿਆ ਜ਼ਰੂਰਤ ਨਹੀਂ ਆਤਾ ਪਿਆਰ ਤੋ ਬਤਾ ਦੇਤੇ ਐਸੇ ਮਜ਼ਾਕ ਬਣਾਨੇ ਕੀ ਕਿਆ ਜ਼ਰੂਰਤ ਉਸੇ ਜ਼ਰੂਰਤ ਥੀ ਯਾਰ ਬਾਈ ਕੀ ਸਾ ਸਾਰਾ ਮੈਂ ਢੇਰ ਖਫਸ਼ੁਮ ਹਸਬੈਂਡ ਰਾਤਾ ਉਦਸ਼ੋ ਸਹਰ ਬਬੇ ਮੁੰਜ਼ਲਾ ਪਾਸੋ ਖਾ ਤਾਂ ਪੂਸੂ ਨਾ ਮਾਲਕ ਤਾਂ ਸਰ ਖੁਦਾ ਮਾ ਦਾ ਖੋਬ ਨਾ ਦਰਜ਼ੀ ਸਰ ਮਾਤਾ ਸੋਤਾ ਦ ਪੋਇਟਰੇ ਯਾਦ ਕੜੇ ਵਾ ਹੁਆ ਏ ਕਹਿਣਾ ਮੜ ਬਸ ਸੂਖੋ ਯਾਰੀ ਦੇ ਉਕੜਾ ਮਾਂ ਹਮ ਉਕੜਾ ਤਾ ਹਮ ਉਕੜਾ ਨੂਰਾ ਸ਼ਹਿਜ਼ਾਦੀ ਪਰਮਾਇਸ਼ ਨਡੇੜ ਦੀ ਨੋ ਕਮ ਕਮ ਬਰਾਬਰ ਆਊ ਕੋ ਟਾਈਮ ਰਾਤ ਵੇਲਾ ਸ਼ੋ ਬਾ ਐਮ ਦਾ ਖਾ ਬਲ ਮੈਸੇਜ ਰੱਖ ਲੈ ਐਮ ਸ਼ਾਹ ਭਾਈ ਸਿਰਫ ਸਤਾ ਸੁ ਸ਼ੋ ਸਮਖ ਕੁਲੀ ਵੀ ਹਗਾ ਤੰਗੀ ਵਾਲਾ ਪਕਾਲ ਬਾਂਦੇ ਰਾਸ਼ੀ ਨੋ ਟਾਂਗੇ ਵਾਲਾ ਟਾਂਗੇ ਦਾ ਸੀ ਨਹੀਂ ਸੀ ਲਿਖ ਟਾਂਗੇ ਵਾਲਾ ਰਾ ਵਾਲਾ ਚਿਸਤਾ ਖਬਰ ਆ ਅਸਲ ਕਿਆ ਬਾਹਰ ਤਲੇ ਦੇ